ਰਹਿਣ ਆਇਰ ਮਹਿ ਸਭ ਕਿਛ ਹੈ, ਕਰਮੀ ਪੱਲੇ ਪਾਏ, ਨਾਨਕ ਨਾਉ ਨਿਧ ਪਾਈ ਹੈ, ਜੇ ਚੱਲੇ ਤਸਹਿਰ ਜਾਏ। ਮਹੱਲਾ ਤੀਜਾ। ਸਹਿਜੇ ਸਤਿਗੁਰ ਨਾ ਸੇਵਿਓ, ਵਿਚ ਹਉਮੈ ਜਨਮ ਬਿਨਾਸ, ਰਸਨਾ ਹਰ ਰਸਨਾ ਚਖਿਓ, ਕਮਲ ਨਾ ਹੋਇਓ ਪਰਗਾਸ। ਬਿਖ ਖਾਦੀ ਮਨ ਮੁਖ ਮੁਆ, ਮਾਇਆ ਮੋਹੇ ਵਿਨਾਸ, ਇਕ ਸਹਾਰ ਕੇ ਨਾਮ ਵਿਣ, ਤ੍ਰਿਗ ਜੀਵਨ ਤ੍ਰਿਗ ਵਾਸ। ਜਾਂ ਆਪੇ ਨਜ਼ਰ ਕਰੇ ਪ੍ਰਭ ਸੱਚਾ, ਤਾਂ ਹੋਵੇ ਦਾਸਨ ਦਾਸ, ਤਾਂ ਅੰਦਨ ਸੇਵਾ ਕਰੇ ਸਤਿਗੁਰੂ ਕੀ, ਕਬੈ ਨਾ ਛੋਡੈ ਪਾਸ। ਜਿਉ ਜਲ ਮੈਂ ਕਮਲ ਅਲਿਪਤੋ ਵਰਤੈ, ਤਿਉ ਵਿਚੇ ਗ੍ਰਹਿ ਉਦਾਸ, ਜਨ ਨਾਨਕ ਕਰੇ ਕਰਾਇਆ ਸਭ ਕੋ, ਜਿਉ ਭਾਵੈ ਤਿਵ ਹਰ ਗੁਣਤਾਸ। ਪੌੜੀ ਛੱਤੀ ਜੁਗ ਵਾਰਸਾ, ਆਪੇ ਗਣਤ ਕੀਨੀ, ਆਪੇ ਸਿਰਟ ਸਭ ਸਾਜੀਆਂ ਨੂੰ, ਆਪ ਮਤ ਦੀਨੀ। ਸਿਮਰਤ ਸਾਸਤ ਸਾਜਿਆਂ ਨੂੰ, ਪਾਪ ਪੁਨ ਗਣਤ ਗਣੀਨੀ, ਜਿਸ ਬੁਝਾਏ ਸੋ ਬੁਝਸੀ, ਸੱਚੇ ਸ਼ਬਦ ਪਤੀਨੀ। ਸਭ ਆਪੇ ਆਪ ਵਰਤਦਾ, ਆਪੇ ਬਖਸ਼ ਮਿਲਾਈ, ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹਾ

ਪੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹੱਲਾ ਤੀਜਾ ਆਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸਿੰਗਾਰ ਗੁਰ ਕੈ ਸ਼ਬਦ ਕਮਲ ਬਿਕਸਿਆ ਤਾਂ ਸੌਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੋ ਰੂਪਿਆ ਜਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਪਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸਿੰਗਾਰ ਨਾ ਜਾਣਨੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸਿੰਗਾਰ ਕਰੈ ਨਿਤ ਜੰਮੈ ਹੋਏ ਖੁਆਰ ਸੰਸਾਰੈ ਵਿੱਚ ਸੋਭ ਨਾ ਪਾਏ ਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ ਚੰਗੈ ਮੰਦੈ ਆਪ ਲਾਇਆ ਨ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵਿਣ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ ਤਿਨ ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁਖ ਪਾਏ ਜਿਨੀ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੇ ਤਿਨ ਜਮ ਕੀ ਤਲਬ ਨਾ ਹੋਵਈ ਨਾ ਹੋਏ ਦੁਖ ਸਹਾਏ ਨਾਨਕ ਗੁਰਮੁਖੀ ਉਭਰੇ ਸੱਚੇ ਸ਼ਬਦ ਸਮਾਹੇ ਪੌੜੀ ਆਪ ਅਲਿਪਤ ਸਦਾ ਰਹੈ ਹੋਰ ਧੰਦੈ ਸਭ ਧਾਵੈ ਆਪ ਨਿਹ ਚਲਿਆ ਚੱਲ ਹੈ ਹੋਰ ਆਵੈ ਜਾਵੈ ਸਦਾ ਸਦਾ ਹਰ ਧਿਆਈਐ ਗੁਰਮੁਖ ਸੁਖ ਪਾਵੈ ਨਿਜ ਕਰ ਵਾਸਾ ਪਾਈਐ ਸੱਚ ਸਿਫਤ ਸਮਾਵੈ ਸੱਚਾ ਗਹਿਰ ਗੰਭੀਰ ਹੈ ਗੁਰਸ਼ਬਦ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ

ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੂਝੈ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕੱਚਨ ਕੱਚ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣ।

ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ ਉਹਨਾਂ ਮਾਰੇ ਜਮਜੰਦਾਰ ਅੱਗੇ ਦਰਗਹਿ ਲੇਖਾ ਮੰਗਿਆ।

ਪਹਿਲਾ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਬਾ ਪਵਸਨ ਆਕੀਆ ਬਾਕੀ ਜਿਨਾ ਰਹੀ ਅਜਰਾਈਲ ਫਰੇਸਤਾ ਹੋਸੀ ਆਏ ਤਈ ਆਵਣ ਜਾਣ ਨਾ ਸੁਜਈ ਭੀੜੀ ਗਲੀ ਫਹੀ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਵਰੇ ਆ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਸ ਕਹਿਣ ਨਾ ਜਾਪੈ ਗੁਰਪ੍ਰਸਾਦੀ ਸਾ ਲਾਹੀ ਹੈ ਹਰ ਭਗਤੀ ਰਾਪੈ ਸਭ ਮੰਤਨ ਹਰਿਆ ਹੋਇਆ ਹੰਕਾਰ ਗਵਾਪੈ ਸਭ ਕਿਛ ਹਰ ਕਾ ਖੇਲ ਹੈ ਗੁਰਮੁਖ ਕਿਸੈ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਸਹੰਸਰਦਾਨ ਦੇ ਇੰਦਰ ਰੋਆਇਆ ਪਰਸ ਰਾਮ ਰੋਵੈ ਘਰ ਆਇਆ ਅਜੈ ਸੋ ਰੋਵੈ

ਕੀ ਨਾਈ। ਸਲੋਕ ਮਹੱਲਾ ਦੂਜਾ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣਈ ਆਵੈ ਆਪ ਲਖਾਏ। ਮਹੱਲਾ ਦੂਜਾ। ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਏ, ਵੱਖਰ ਤੈਵਣ ਜਾਰਿਆ ਦੁਹਾਂ ਰਹੀ ਸਮਾਏ। ਜਿਨ ਗੁਣ ਪੱਲੈ ਨਾਨਕਾ, ਮਾਣਕ ਬਣ ਜੈਸੇ, ਰਤਨਾ ਸਾਰ ਨਾ ਜਾਣਈ ਅੰਧੇ ਵੱਤੈ ਲੋਏ। ਪੌੜੀ ਨੌ ਦਰਵਾਜੇ ਕਾਇਆ ਕੋਟ ਹੈ, ਦਸਵੈ ਗੁਪਤ ਰਖੀ ਜੈ, ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੈ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀ ਜੈ, ਤਿਤ ਕੱਟ ਅੰਤਰ ਚਾਨਣਾ ਕਰ ਭਗਤ ਮਿਲੀ ਜੈ।

ਸਲੋਕ ਮਹੱਲਾ ਦੂਜਾ। ਅੰਧੇ ਕਹਿ ਰਾਹੇ ਦੱਸਿਐ, ਅੰਧਾ ਹੋਏ ਸੋ ਜਾਏ। ਹੋਏ ਸੋ ਜਾਖਾ ਨਾਨਕਾ, ਸੋ ਕਿਉ ਉੱਜੜ ਪਾਏ। ਅੰਧੇ ਇਹ ਨਾ ਆਖੀਅਨ, ਜਿਨ ਮੁਖ ਲੋਇਣ ਨਾਹੇ। ਅੰਧੇ ਸਹੀ ਨਾਨਕਾ, ਖਸਮੋ ਕੁੱਥੇ ਜਾਹੇ। ਮਹੱਲਾ ਦੂਜਾ। ਸਾਹਿਬ ਅੰਦਾ ਜੋ ਕੀਆ, ਕਰੇ ਸੁਜਾਖਾ ਹੋਏ। ਜਿਹਾ ਜਾਣੈ ਤੇ ਹੋ ਵਰਤੈ, ਜੇ ਸੋ ਆਖੈ ਕੋਏ। ਜਿੱਥੈ ਸੋ ਵਸ ਨ ਜਾਪਈ, ਆਪੇ ਵਰਤੋ ਜਾਣ। ਨਾਨਕ ਗਾਹਕ ਕਿਉ ਲਏ, ਸਕੈ ਨਾ ਵਸਤ ਪਛਾਣ। ਮਹੱਲਾ ਦੂਜਾ। ਸੋ ਕਿਉ ਅੰਦਾ ਆਖੀਐ, ਜੇ ਹੁਕਮੋ ਅੰਧਾ ਹੋਏ। ਨਾਨਕ ਹੁਕਮ ਨਾ ਬੁੱਝਈ, ਅੰਧਾ ਕਹੀਐ ਸੋਏ। ਪੌੜੀ। ਕਾਇਆ ਅੰਦਰ ਗੜ ਕੋਟ ਹੈ, ਸਭ ਦਸੰਤਰ ਦੇਸਾ। ਆਪੇ ਤਾੜੀ ਲਾਈਆਂ ਨੂੰ, ਸਭ ਮੈਂ ਪਰਵੇਸਾ। ਆਪੇ ਸ੍ਰਿਸ਼ਟ ਸਾਜੀਆਂ ਨੂੰ, ਆਪ ਗੁਪਤ ਰਖੇਸਾ। ਗੁਰਸੇਵਾ ਤੇ ਜਾਣਿਆ, ਸੱਚ ਪ੍ਰਗਟੀਏ ਸਾ। ਸਭ ਕੇ ਸੱਚੋ ਸੱਚ ਹੈ, ਗੁਰ ਸੋਜੀ ਪਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਸਾਵਣ ਰਾਤ ਅਹਾੜ ਦੇਹੋ, ਕਾਮ ਕ੍ਰੋਧ ਦੋਏ ਖੇਤ। ਲੱਭ ਵਤਰ ਦਰੋਗ ਬੀਓ, ਹਾਲੀ ਰਾਹ ਕੁਹੇਤ। ਹਲ ਵੀ ਚਾਰ ਵਿਕਾਰ ਮਨ, ਹੁਕਮੀ ਖੱਟੇ ਖਾਏ। ਨਾਨਕ ਲੇਖੈ ਮੰਗਿਐ, ਔਤ ਜਣੇਂਦਾ ਜਾਏ। ਮਹੱਲਾ ਪਹਿਲਾ। ਭਉ ਭੋਏ ਪਵਿੱਤ ਪਾਣੀ, ਸਤ ਸੰਤੋਖ ਬਲੇਦ। ਹਲ ਹਲੇਮੀ ਹਾਲੀ ਚਿੱਤ, ਚੇਤਾ ਵਤਰ ਵਕਤ ਸੰਜੋਗ। ਨਾਉ ਬੀਜ ਬਸੀਸ ਬੋਹਲ, ਦੁਨੀਆਂ ਸਗਲ ਦਰੋਗ। ਨਾਨਕ ਨਦਰੀ ਕਰਮ ਹੋਏ, ਜਾਵੈ ਸਗਲ ਵਿਯੋਗ। ਪੌੜੀ। ਮਨਮੁਖ ਮੋਹ ਗੁਬਾਰ ਹੈ, ਦੂਜੈ ਪਾਏ ਬੋਲੈ। ਦੂਜੈ ਪਾਏ ਸਦਾ ਦੁੱਖ ਹੈ, ਨਿਤ ਨੀਰ ਵਿਰੋਲੈ। ਗੁਰਮੁਖ ਨਾਮ ਤੇ ਆਈ ਹੈ, ਮਥ ਤਤ ਕਢੋਲੈ। ਅੰਤਰ ਪ੍ਰਗਾਸ ਘਟ ਚਰਨਾ, ਹਰਲਤ ਦਾ ਟੋਲੈ। ਆਪੇ ਭਰਮ ਪੁਲਾਏਂਦਾ, ਕਿਛ ਕਹਿਣ ਨਾ ਜਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਦੂਜਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤੋ ਪਾਇਆ ਨੋ, ਤਿੰਨਾ ਪੇ ਰੋਜੀ ਦੇ। ਉਥੇ ਹਟ ਨਾ ਚੱਲਈ, ਨਾ ਕੋ ਕਿਸ ਕਰੇ। ਸੌਦਾ ਮੂਲ ਨਾ ਹੋਵਈ, ਨਾ ਕੋ ਲੈ ਨਾ ਦੇ। ਜੀਆਂ ਕਾ ਆਹਾਰ ਜੀ, ਖਾਣਾ ਇਹੋ ਕਰੇ। ਵਿੱਚੋ ਪਾਏ ਸਾਏ ਰਾਤ, ਨਾ ਪੇ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਮਹੱਲਾ ਪਹਿਲਾ। ਨਾਨਕ ਇਹੋ ਜਿਉ ਮਛਲੀ, ਝੀਵਰ ਤ੍ਰਿਸ਼ਨਾ ਕਾਲ। ਮਨੁਆ ਅੰਧ ਨਾ ਚੇਤਈ, ਪੜੈ ਅਚਿੰਤਾ ਜਾਲ। ਨਾਨਕ ਚੇਤਿਆ ਚੇਤ ਹੈ, ਚਿੰਤਾ ਬੱਧਾ ਜਾਏ। ਨਦਰ ਕਰੇ ਜੇ ਆਪਣੀ, ਤਾਂ ਆਪੇ ਲੈ ਮਿਲਾਏ। ਪੌੜੀ। ਸੇ ਜਨ ਸਾਚੇ ਸਦਾ ਸਦਾ, ਜਿਨੀ ਹਰ ਰਸ ਪੀਤਾ। ਗੁਰਮੁਖ ਸੱਚਾ ਮਨ ਵਸੈ, ਸੱਚ ਸੌਦਾ ਕੀਤਾ। ਸਭ ਕਿਛ ਕਰ ਹੀ ਮਾਹੀ ਹੈ, ਵਡਭਾਗੀ ਲੀਤਾ। ਅੰਤਰ ਤ੍ਰਿਸ਼ਨਾ ਮਰ ਗਈ, ਹਰ ਗੁਣ ਗਾਵੀਤਾ। ਆਪੇ ਮੇਲ ਮਿਲਾਇਆ ਨੂੰ, ਆਪੇ ਦੇ ਬੁਝਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਵੇਲ ਪੰਜਾਇਆ, ਕੱਤ ਮੁਣਾਇਆ, ਕੱਟ ਕੁੱਟ ਕਰ ਖੁੰਬ ਚੜਾਇਆ। ਲੋਹਾ ਵੱਡੇ ਦਰਜੀ ਪਾੜੇ, ਸੂਈ ਧਾਗਾ ਸੀਵੈ। ਇਉ ਪਤਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ। ਮਾਹੋ ਪੱਖ ਕਿਹੋ ਚੱਲੈ ਨਾਹੀ, ਕੜੀ ਮੋਹਤ ਕਿਛ ਹੰਡੈ। ਸੱਚ ਪੁਰਾਣਾ ਹੋਵੇ ਨਾਹੀ, ਸੀਤਾ ਕਦੇ ਨਾ ਪਾਟੈ। ਨਾਨਕ ਸਾਹਿਬ ਸੱਚੋ ਸੱਚਾ, ਤਿੱਚਰ ਜਾਪੀ ਜਾਪੈ। ਮਹੱਲਾ ਪਹਿਲਾ। ਸੱਚ ਕੀ ਕਾਤੀ, ਸੱਚ ਸਭ ਸਾਰ। ਘਾੜਤ ਤਿਸ ਕੀ ਅਪਰਿਆਪਾਰ, ਸਭ ਦੇ ਸਣ ਰਖਾਈ ਲਾਏ। ਗੁਣ ਕੀ ਥੇਕੈ ਵਿੱਚ ਸਮਾਏ,
ਤਿਸਦਾ ਕੁੱਠਾ ਹੋਵੇ ਸੇਖ, ਲੋਹੂ ਲੱਭ ਨਿਕੱਥਾ ਵੇਖ, ਹੋਏ ਹਲਾਲ ਲੱਗੇ ਹੱਕ ਜਾਏ, ਨਾਨਕ ਦਰਦੀ ਦਰ ਸਮਾਏ। ਮਹੱਲਾ ਪਹਿਲਾ। ਕਮਰ ਕਟਾਰਾ ਬੰਕੜਾ, ਬੰਕੇ ਕਾ ਸਵਾਰ, ਗਰਭ ਨਾ ਕੀਜੈ ਨਾਨਕਾ, ਮਤ ਸਿਰ ਆਵੇ ਭਾਰ। ਪੌੜੀ। ਸੋ ਸਤਸੰਗਤ ਸ਼ਬਦ ਮਿਲੈ, ਜੋ ਗੁਰਮੁਖ ਚੱਲੈ, ਸੱਚ ਤੇ ਆਇਨ ਸੇ ਸੱਚੇ, ਜਿਨਹਾਰ ਖਰਚ ਤਨ ਪੱਲੈ। ਭਗਤ ਸੋਹਨ ਗੁਣ ਗਾਉਂਦੇ, ਗੁਰਮਤਿਆ ਚੱਲੈ ਰਤਨ ਵਿਚਾਰ, ਮਨ ਵਸਿਆ ਗੁਰ ਕੈ ਸ਼ਬਦ ਭੱਲੈ, ਆਪੇ ਮਿਲ ਮਿਲਾਇਂਦਾ ਆਪੇ ਦੇ ਵਡਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ।

ਨਾ ਕਿਸਿਆ ਸਾਥ ਹੈ ਕਿਉ ਨਿਰਾਸਾ ਹੋਏ, ਕਿਆ ਕਰੇ ਇਹ ਬੱਪੜੀ ਜਾਂ ਭੁਲਾਏ ਸੋਏ। ਪੌੜੀ ਤ੍ਰਿਗ ਜੀਵਨ ਸੰਸਾਰ, ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ, ਨਹੀਂ ਚਲੇ ਹੋ ਤਨ ਸਾਧ ਸਾਸਿਆ ਰਾਧੇ ਨਿਰਮਲ ਸੋਏ ਜਾਨ, ਅੰਤਰ ਜਾਮੀ ਅਗਮ ਰਸਨਾ ਏਕ ਭਨ, ਰਵ ਰਹਿਆ ਸਰਬੱਤ ਨਾਨਕ ਬਲ ਜਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਏਵੈ ਪਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ। ਬਗਲਾ ਕਾਗ ਨ ਰਹੀ ਸਰਵਰ, ਜੇ ਹੋਵੈ ਅਤ ਸਿਆਣਾ, ਉਹਨਾਂ ਰਿਜਕ ਨ ਪਇਓ ਉਥੈ, ਉਹਨਾਂ ਹੋਰੋ ਖਾਣਾ। ਸੱਚ ਕਮਾਣੈ ਸੱਚੋ ਪਾਈਐ, ਕੂੜੈ ਕੂੜਾ ਮਾਣਾ, ਨਾਨਕ ਤਿਨਕੋ ਸਤਿਗੁਰ ਮਿਲਿਆ, ਜਿਨ੍ਹਾਂ ਤੁਰੇ ਪੈ ਪਰਵਾਣਾ। ਮਹੱਲਾ ਪਹਿਲਾ। ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ, ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ, ਨਾਨਕ ਸੋਈ ਸੇਵੀਐ ਜਿਤ ਸੇਵੈ ਦੁਖ ਜਾਏ, ਅਵਗੁਣ ਮੰਜਨ ਗੁਣ ਰਵੈ ਮਨ ਸੁਖ ਵਸੈ ਆਏ। ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈਐਨ, ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀ ਆਈਐਨ, ਇੱਕ ਆਪੇ ਉਜੜ ਪਾਇਨ ਇੱਕ ਭਗਤੀ ਲਾਇਨ, ਜਿਸ ਆਪ ਬੁਝਾਏ ਸੋ ਬੁਝ ਸੀ ਆਪੇ ਨਾਏ ਲਾਈਐਨ, ਨਾਨਕ ਨਾਮ ਤੇ ਆਈਐ ਸੱਚੀ ਵਡਿਆਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੁਧ ਰਾਮਕਲੀ ਕੀ ਵਾਰ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪੰਜਵਾਂ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਰੜਾਏਂਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਮਹੱਲਾ ਪੰਜਵਾਂ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ, ਗੁਰਪੂਰੈ ਦੇਖਾ ਲਿਆ ਵਿੜਨਾ ਮੈਂ ਸਭ ਬਾਦ, ਸਾਕਟ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਧ, ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਤਿਗੁਰ ਕੈ ਪ੍ਰਸਾਦ। ਪੌੜੀ ਥੱਟਣ ਹਾਰੈ ਥਾਟ, ਆਪੇ ਹੀ ਥੱਟਿਆ ਆਪੇ ਪੂਰਾ ਸਾਹੋ, ਆਪੇ ਹੀ ਖੱਟਿਆ ਆਪੇ ਕਰਪਾ ਸਾਰ, ਆਪੇ ਰੰਗ ਰਟਿਆ ਕੁਦਰਤ ਕੀਮ ਨਾ ਪਾਏ ਅਲਖ ਬ੍ਰਹਮਟਿਆ, ਅਗਮ ਅਥਾਹ ਬੇਅੰਤ ਪਰੈ ਪ੍ਰਟਿਆ, ਆਪੇ ਵਡ ਪਾਤ ਸਾਹੋ ਆਪ ਵਜੀ ਰਟਿਆ, ਕੋਈ ਨਾ ਜਾਣੈ ਕੀਮ ਕੇਵਡ ਮਟਿਆ, ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ। ਸਲੋਕ ਮਹੱਲਾ ਪੰਜਵਾਂ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਹਾਂ ਤਿਸ ਦੇਵਾਂ ਮਨ ਆਪਣਾ, ਨਿਤ ਹਿਰਦੈ ਰੱਖਾਂ ਸਮਾਲ, ਇਕਸ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ, ਜਨ ਨਾਨਕ ਸਤਿਗੁਰ ਤਿੰਨਾ ਮਿਲਾਇਓਨ ਜਿਨ ਸਦਹੀ ਵਰਤੈ ਨਾਲ। ਮਹੱਲਾ ਪੰਜਵਾਂ। ਮੇਰਾ ਅੰਤਰ ਲੋਚਾ ਮਿਲਣ ਕੀ, ਕਿਉ ਪਾਵਾਂ ਪ੍ਰਭ ਤੋਹੇ, ਕੋਈ ਐਸਾ ਸੱਜਣ ਲੋੜ ਲਾਹੋ ਜੋ ਮੇਲੇ ਪ੍ਰੀਤਮ ਮੋਹੇ, ਗੁਰਪੂਰੈ ਮੇਲਾਇਆ ਜਤ ਦੇਖਾਂ ਤਤ ਸੋਏ, ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇ ਵਡਿਆਵਰ ਨਾ ਕੋਏ। ਪੌੜੀ ਦੇਵਣ ਹਾਰ ਦਾ ਤਾਰ, ਕਿਤ ਮੁਖ ਸਾ ਲਾਹੀ ਐ ਜਿਸ ਰੱਖੈ ਕਿਰਪਾ ਧਾਰ, ਰਿਜਕ ਸਮਾਹੀ ਐ ਕੋਇ ਨਾ ਕਿਸ ਹੀ ਵਸ, ਸਭਨਾ ਇਕ ਤਾਰ, ਪਾਲੇ ਬਾਲਕ ਵਾਂਗ ਦੇ ਕੈ ਆਪ ਕਰਦਾ ਅਨੰਦ ਬਿਨੋਦ, ਕਿਛੂ ਨਾ ਜਾਣੀ ਐ ਸਰਬ ਧਾਰ ਸਮਰੱਥ, ਹਉ ਤਿਸ ਕੁਰਬਾਣੀ ਐ
ਗਾਈਐ ਰਾਤ ਦਿਨੰਤ ਗਾਵਣ ਜੋਗਿਆ, ਜੋ ਗੁਰ ਕੀ ਪੈਰੀ ਪਾਹੇ ਤਿੰਨੀ ਹਰ ਰਸ ਭੋਗਿਆ। ਸਲੋਕ ਮਹੱਲਾ ਪੰਜਵਾਂ, ਭੀੜੋ ਮੋਕਲਾਈ ਕੀਤੀਆਂ ਨੂੰ ਸਭ ਰੱਖੇ ਕੁਟੰਬੈ ਨਾਲ, ਕਾਰਜ ਆਪ ਸਵਾਰਿਆਂ ਨੂੰ ਸੋ ਪ੍ਰਭ ਸਦਾ ਸੰਭਾਲ। ਪ੍ਰਭ ਮਾਤ ਪਿਤਾ ਕੰਠ ਲਾਏਂਦਾ ਲੋਹੜੇ ਬਾਲਕ ਪਾਲ, ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ। ਮਹੱਲਾ ਪੰਜਵਾਂ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਗੁਰਵਣ ਤਿਣ ਹਰਿਆ ਕੀਤਿਆ, ਨਾਨਕ ਕਿਆ ਮਨੁੱਖ ਪੌੜੀ, ਸੋ ਵੈਸਾ ਦਾਤਾਰ ਮਨੋ ਨਾ ਵਿਸਰੈ, ਘੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ, ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ, ਜਿਸ ਪਤ ਰੱਖੈ ਆਪ ਸੋ ਭਵ ਜਲ ਤਰੈ। ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ, ਸੋ ਪੂਰਾ ਪ੍ਰਧਾਨ ਜਿਸਨੋ ਬਲ ਧਰੈ, ਜਿਸੈ ਜਰਾਏ ਆਪ ਸੋਈ ਅਜਰ ਜਰੈ, ਤਿਸ ਹੀ ਮਿਲਿਆ ਸੱਚ ਮੰਤਰ ਗੁਰਮੰਤਰੈ। ਸਲੋਕ ਮਹੱਲਾ ਪੰਜਵਾਂ, ਤਨ ਸੋ ਰਾਗ ਸੁਰੰਗੜੇ ਅਲਾਪਤ ਸਭ ਤਿਖ ਜਾਏ, ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਂ, ਜਿੰਨੀ ਇੱਕ ਮਨ ਇੱਕ ਆਰਾਧਿਆ ਤਿਨ ਸਦਬਲਿਹਾਰੈ ਜਾਓ, ਤਿਨ ਕੀ ਧੂੜ ਹਮ ਬਾਂਸ਼ ਦੇ ਕਰਮੀ ਪੱਲੇ ਪਾਏ, ਜੋ ਰੱਤੇ ਰੰਗ ਗੋਵਿੰਦ ਕੈ ਹਉ ਸਦ

ਜਨ ਨਾਨਕ ਪਾਇਆ ਅਗਮ ਰੂਪ ਅੰਤ ਨਾ ਕਾਹੂ ਜਾਏ ਮਹੱਲਾ ਪੰਜਵਾਂ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨ ਸੋ ਸੰਜੋਗੜਾ ਜਿਤ ਠਿਠਾ ਗੁਰਦਰਸਾਰ ਮਨ ਕੀਆਂ ਇੱਛਾਂ ਪੂਰੀਆਂ ਹਰ ਪਾਇਆ ਅਗਮਾ ਪਾਰ ਹਉਮੈ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵਾਰ ਉਧਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ ਨ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ ਨ ਜਿਸਨੋਂ ਲੱਗਾ ਰੰਗ ਸੋ ਰੰਗ ਰੱਤਿਆ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਨ ਪੱਤਿਆ ਉਹਨਾਂ ਪਿੱਛੇ ਜੱਗ ਪੁੰਚੈ ਭੋ ਗਈ ਉਹਨਾਂ ਪਿਆਰਾ ਰੱਬ ਉਹ ਨਾਹਾਂ ਜੋ ਗਈ ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਹਉਂ ਬਲਿਹਾਰੀ ਤੈਨੂੰ ਜੇ ਖਸਮੈ ਪਾਣਿਆ ਸਲੋਕ ਮਹੱਲਾ ਪੰਜਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸ਼ਟੇ ਮੋਹ ਮੈਲਾ ਕਰੈ ਨਾ ਭੰਗ ਜਾਣੈ ਬਿਰਥਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਭੰਨ ਕਰਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਤਰਕ ਹੈ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਨਤਾਰਿਆ ਸਗਲ ਜਗਤ ਮਨ ਕੀਆਂ ਇੱਛਾਂ ਪੂਰੀਆਂ ਪਾਇਆ ਤੁਰ ਸੰਯੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ ਮਹੱਲਾ ਪੰਜਵਾਂ

ਗੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਕੂੜਾ ਗੰਢ ਨਾ ਚੱਲਈ ਚਿੱਕੜ ਪੱਥਰ ਬੰਦ ਅੰਧੇ ਆਪ ਨਾ ਜਾਣਨੀ ਫੱਕੜ ਪਿੱਟਨ ਧੰਦ ਝੂਠੇ ਮੋਹੇ ਲਪਟਾਇਆ ਹਾਹੋ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸਰਨ ਪਰੇ ਪੌੜੀ

ਜਿਸੇ ਦਿਖਾਲੇ ਮਹਿਲ ਤਿਸਨਾ ਮਿਲੇ ਧਾਕ, ਮਨ ਤਨ ਹੋਏ ਨਿਹਾਲ, ਬਿੰਦਕ ਨਦਰ ਝਾਕ, ਨੌ ਨਿਧ ਨਾਮ ਨਿਧਾਨ, ਗੁਰ ਕੈ ਸ਼ਬਦ ਲਾਗ, ਤਿਸੈ ਮਿਲੈ ਸੰਤ ਖਾਕ, ਮਸਤਕ ਜਿਸੈ ਭਾਗ। ਸਲੋਕ ਮਹੱਲਾ ਪੰਜਵਾਂ। ਹਰਨਾਖੀ ਕੂ ਸੱਚ ਵੈਣ ਸੁਣਾਈ, ਜੋ ਤਉ ਕਰੇ ਉਧਾਰਨ, ਸੁੰਦਰ ਬਚਨ ਤੁਮ ਸੁਣੋ ਸ਼ਬੀਲੀ, ਪਿਰ ਤੈਂਡਾ ਮਨ ਸਾਧਾਰਨ। ਦੁਰਜਨ ਸੇਤੀ ਨਿਹੁਰ ਚਾਇਓ, ਦਸ ਵਿਖਾ ਮੈਂ ਕਾਰਨ, ਊਣੀ ਨਾਹੀ ਝੂਣੀ ਨਾਹੀ, ਨਾਹੀ ਕਿਸੈ ਵਿਹੂਣੀ, ਪਿਰ ਸ਼ੈਲ ਸ਼ਬੀਲਾ।

ਸੰਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਏ ਗਲ ਕੇ ਗਰ ਸੇਤੀ ਲਾਏ ਸਵਾਰੀ ਕਰਮਹੀਣ ਤਨ ਕਰੈ ਬਿਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣੈ ਰਲੀਆਂ ਇਕ ਦੇਵੋ ਰਾਤ ਮੁਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕਉ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਹ ਨੀ ਛੱਡਿਆ ਮਾਇਆ।

ਜਿਸ ਦਾ ਕਰਤਾ ਮਿੱਤਰ ਸਭ ਕਾ ਸਵਾਰਿਆ, ਜਿਸ ਤੂੰ ਆਵੈ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੈ ਚਿੱਤ ਬਹੁਤਾ ਤੇ ਸਥਾਨ, ਜਿਸ ਤੂੰ ਆਵੈ ਚਿੱਤ ਸੋ ਵਟ ਪਰਵਾਰਿਆ, ਜਿਸ ਤੂੰ ਆਵੈ ਚਿੱਤ ਤਿਨ ਕੁਲ ਉਧਾਰਿਆ। ਸਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੂੰ ਬਹੁਤਾਵੈ ਅੰਦਰ ਮੈਲ ਨਾ ਉਤਰੈ ਹੋਮੈ, ਫਿਰ ਫਿਰ ਆਵੈ ਜਾਵੈ ਨੀਂਦ ਵਿਆਪਿਆ ਕਾਮ ਸੰਤਾਪਿਆ, ਮੁਖੋਂ ਹਰ ਹਰ ਕਹਾਵੈ ਵੈਸਨੋ ਨਾਮ ਕਰਮ ਹੋ ਜੁਗਤਾ, ਤੋਹ ਕੁਟੇ ਕਿਆ ਫਲ ਪਾਵੈ ਹੰਸਾ ਵਿੱਚ ਬੈਠਾ ਬਗ ਨਾ ਬਣਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੈ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੈ। ਹੰਸਾ ਹੀਰਾ ਮੋਤੀ ਚੁਗਣਾ, ਬਗਡੱਡਾ ਪਾਲਣ ਜਾਵੈ ਉੱਡ ਰਿਹਾ ਵਿਚਾਰਾ ਬਗਲਾ, ਮਤ ਹੋਵੈ ਮੰਜਨ ਖਾਵੈ ਜਿਤ ਕੋ ਲਾਇਆ ਤਿਤ ਹੀ ਲਾਗਾ, ਕਿਸ ਦੋਸ਼ ਦਿੱਚੈ ਜਾਂ ਹਰ ਏਵੈ ਭਾਵੈ ਸਤਿਗੁਰ ਸਰਵਰ ਰਤਨੀ ਭਰਪੂਰੇ, ਜਿਸ ਪ੍ਰਭ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ। ਸਤਿਗੁਰ ਕੈ ਹੁਕਮ ਆਵੈ ਰਤਨ ਪਦਾਰਥ, ਮਾਣਕ ਸਰਵਰ ਭਰਪੂਰੇ ਖਾਏ ਖਰਚ ਰਹੇ ਤੋਟ ਨਾ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੈ ਭਾਵੈ ਜਨ ਨਾਨਕ ਜਿਸ ਦੈ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੈ ਆਪ ਤਰਿਆ ਕੁਟੰਬ।

ਗੁਣ ਗਾਵਾਂ ਦਿਨ ਰਹਿਣ ਇਹ ਤੈ ਕੰਮ ਲਾਏ ਸੰਤ ਜਨਾ ਕੈ ਸੰਗ ਹਉਮੈ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪੀਐ ਮਨੈ ਮਾਹੇ ਇੱਕ ਸਕੀ ਸਰਨਾਏ ਇੱਕ ਸਿਉਂ ਕਰ ਪਿਹੜੀ ਦੂਜੀ ਨਾਹੀ ਜਾਏ ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ ਮੰਤਰ ਸਾਸ ਗਿਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਇਆ ਏ ਜਲ ਥਲ ਮਹੀਲ ਰਵ ਰਿਆ ਦੂਜਾ ਕੋਈ ਨਾ ਹੈ ਨਾਮ ਧਿਆਈ ਨਾਮ ਉਚਰਾ ਨਾਨਕ ਖਸਮਰ ਜਾਏ ਪੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨੈ ਭੈਣ ਜਿਸਨੋ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੋ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੋ ਤੇਰੀ ਨਦਰ ਨਾ ਲੇਖਾ ਪੁੱਛੀ ਐ ਜਿਸਨੋ ਤੇਰੀ ਖੁਸ਼ੀ ਤੇ ਨੌ ਨਿਧ ਪੁੰਚੀ ਐ ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹੱਲਾ ਪੰਜਵਾਂ ਉਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਦੋਂ ਭੁੱਲੇ ਸੇ ਜਮ ਜਮ ਮਰਦੇ ਤਨ ਕਦੇ ਨਾ ਚੁੱਕ ਨਹਾਵੇ ਮਹੱਲਾ ਪੰਜਵਾਂ ਸਤਿਗੁਰ ਸਿਮਰੋ ਆਪਣਾ ਘਟ ਅਵਘਟ ਘਟ ਘਾਟ ਹਰ ਹਰ ਨਾਮ ਜਪੰਤਿਆ ਕੋਈ ਨਾ ਬੰਦੇ ਵਾਟ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮਕੈ ਦੂਤ ਨਾ ਤੇਰੇ ਛੱਡ ਜਾਹੇ ਭਾਉ ਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਦੂਜਾ ਤਿਸ ਨਾ ਬੁਝਾਇਓ ਪਾਰ ਬ੍ਰਹਮ ਨਾਮ ਦੇਹੋ ਆਧਾਰ ਅਗਮਾ ਗੋਚਰ ਸਾਹਿਬੋ ਸਮਰਾਸਾ ਦਾਤਾਰ ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੂੰ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾ ਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਛਾਰ ਸੇ ਸੁਖੀਏ ਸੱਚ ਸਾਹਸੇ ਜਿਨ ਸੱਚਾ ਵਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖਸਾਰ ਨਾਨਕ ਇੱਕ ਅਰਾਧੇ ਸੰਤਨ ਰੇਣਾਰ ਮਹੱਲਾ ਪੰਜਵਾਂ ਆਨੰਦ ਸੁਖ ਬਿਸਰਾਮ ਨਿਤ ਹਰ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇਹੇ ਨਾਨਕ ਉਧਰ ਸੁਣਾਏ ਪੌੜੀ ਨਾ ਤੂੰ ਆਵੈ ਵਸ ਬਹੁਤ ਕਿਣਾਵਣੇ ਨਾ ਤੂੰ ਆਵੈ ਵਸ ਬੇਦ ਪੜਾਵਣੇ ਨਾ ਤੂੰ ਆਵੈ ਵਸ ਤੀਰਥ ਨਾਈਐ ਨਾ ਤੂੰ ਆਵੈ ਵਸ ਧਰਤੀ ਧਾਈਐ ਨਾ ਤੂੰ ਆਵੈ ਵਸ ਕਿਤੇ ਸਿਆਣ ਪੈ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ ਸਭ ਕੋ ਤੇਰਾ ਵਸ ਅਗਮਾ ਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਸਲੋਕ ਮਹੱਲਾ ਪੰਜਵਾਂ ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁਖ ਮਿਟਾਇਣ ਮਹੱਲਾ ਪੰਜਵਾਂ ਹੁਕਮ ਉਛਲੈ ਹੁਕਮੇ ਰਹੈ ਹੁਕਮੇ ਦੁਖ ਸੁਖ ਸਮ ਕਰ ਸਹੈ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋ

0: ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ, ਹਉ ਤਿਸ ਢਾਡੀ ਬਲਿਹਾਰ ਜੇ ਗਾਵੈ ਗੁਣ ਅਪਾਰ। ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ, ਸੋ ਢਾਡੀ ਪਾਗਠ ਜਿਸ ਸੱਚਾ ਦੁਆਰ ਬਾਰ। ਉਹ ਢਾਡੀ ਤੁਧ ਤੇ ਆਏ ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ। ਕੱਪੜ ਭੋਜਨ ਸੱਚ ਰਹਿੰਦਾ ਲਿਵੈ ਧਾਰ, ਸੋ ਢਾਡੀ ਗੁਣਵੰਤ ਜਿਸਨੋ ਪ੍ਰਭ ਪਿਆਰ। ਸਲੋਕ ਮਹੱਲਾ ਪੰਜਵਾਂ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ, ਮਨ ਤਨ ਹਿਰਦੈ ਸਿਮਰ ਹਾਰੋ, ਆਠ ਪੈਰ ਗੁਣ ਗਾਓ, ਉਪਦੇਸ਼ ਸੁਣਾਓ ਤੁਮ ਗੁਰ ਸਿੱਖੋ, ਸੱਚਾ ਇਹ ਸੁਆਓ। ਜਨਮ ਪਦਾਰਥ ਸਫਲ ਹੋਏ ਮਨ ਮੈਂ ਲਾਏ ਪਾਓ, ਸੂਖ ਸਹਿਜ ਆਨੰਦ ਘਣਾ, ਪ੍ਰਭ ਜਪਤਿਆਂ ਦੁਖ ਜਾਏ, ਨਾਨਕ ਨਾਮ ਜਪਤ ਸੁਖੀ ਉਪਜੈ, ਦਰਗਹਿ ਪਾਈਐ ਥਾਉ। ਮਹੱਲਾ ਪੰਜਵਾਂ। ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ, ਭਾਣੈ ਜਪ ਤਪ ਸੰਜਮੋ ਭਾਣੈ ਹੀ ਕੱਢ ਲੇ, ਭਾਣੈ ਜੋਨ ਭਵਾਈਐ ਭਾਣੈ ਬਖਸ ਕਰੇ, ਭਾਣੈ ਦੁਖ ਸੁਖ ਭੋਗੀਐ ਭਾਣੈ ਕਰਮ ਕਰੇ, ਭਾਣੈ ਮਿੱਟੀ ਸਾਜ ਕੈ ਭਾਣੈ ਜੋ ਤਰੇ, ਭਾਣੈ ਭੋਗ ਭੋਗਾਇਂਦਾ ਭਾਣੈ ਮਨੈ ਕਰੇ, ਭਾਣੈ ਨਰਕ ਸੁਰਗ ਅਵਤਾਰੇ ਭਾਣੈ ਧਰਨ ਪਰੇ, ਭਾਣੈ ਹੀ ਜਿਸ ਭਗਤੀ ਲਾਏ, ਨਾਨਕ ਵਿਰਲੇ ਹੈ ਪੌੜੀ, ਵਡਿਆਈ ਸੱਚੇ ਨਾਮ ਕੀ ਹਉ ਜੀਵਾਂ ਸੁਣ ਸੁਣੇ, ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ, ਦਿਨ ਸਰੈਣ ਤੇਰਾ ਨਾਉ ਸਦਾ ਸਦ ਜਾਪੀਐ, ਤ੍ਰਿਸ਼ਨਾ ਭੁੱਖ ਵਿਕਰਾਲ ਨਾਏ ਤੇਰੇ ਧਰਾਪੀਐ, ਰੋਗ ਸੋਗ ਦੁਖ ਮੰਨੈ ਜਿਸ ਨਾਉ ਮਨ ਵਸੈ, ਤਸੈ ਪ੍ਰਾਪਤ ਲਾਲ ਜੋ ਗੁਰਸਬਦੀ ਰਸੈ, ਖੰਡ ਬ੍ਰਹਿਮੰਡ ਬੇਅੰਤ ਉਧਾਰਨ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਸਲੋਕ ਮਹੱਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹਉ ਤੁਧ ਬਿਨ ਅੱਡ ਨਾ ਲਹਿੰਦੀ। ਮਹੱਲਾ ਪੰਜਵਾਂ। ਸੱਸ ਵਿਰਾਇਣ ਨਾਨਕ ਜੀਓ ਸਸਰਾਵਾਦੀ, ਜੇਠੋ ਪਉ ਪਉ ਲੂ ਹੈ ਹੱਬੇ ਪਸ ਪੁਣੇ ਦੇ ਵਤਨ, ਜਾਂ ਮੈਂ ਸੱਜਣ ਤੂੰ ਹੈ ਪੌੜੀ, ਜਿਸ ਤੂੰ ਉੱਠਾ ਚਿੱਤ ਤਿਸ ਦਰਦ ਨਿਵਾਰਨੋ, ਜਿਸ ਤੂੰ ਉੱਠਾ ਚਿੱਤ ਤਿਸ ਕਦੇ ਨਾ ਹਾਰਨੋ, ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰਤਾਰਨੋ, ਜਿਸਨੋ ਲਾਏ ਸੱਚ ਤੇ ਸੱਚ ਸੰਭਾਲਣੋ, ਜਿਸ ਆਇਆ ਹੱਥ ਨਿਦਾਨ ਸੋ ਰਹਿਆ ਭਾਲਣੋ, ਜਿਸਨੋ ਇੱਕੋ ਰੰਗ ਭਗਤ ਸੋ ਜਾਣਨੋ, ਉਹ ਸਭਨਾ ਕੀ ਰਹਿਣ ਬਿਰਹੀ ਚਾਰਨੋ, ਸਭ ਤੇਰੇ ਚੋਜ ਵਿਡਾਣ ਸਭ ਤੇਰਾ ਕਾਰਨੋ। ਸਲੋਕ ਮਹੱਲਾ ਪੰਜਵਾਂ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮੰਜਾਈ, ਛੋੜਿਆ ਹੱਬ ਕਿਜ ਤਿਆਗੀ, ਹੱਬੇ ਸਾਖ ਕੂੜਾਵੇ ਡਿੱਠੇ ਤਉ ਪੱਲੇ ਤੈਂਡੇ ਲਾਗੀ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ, ਬਹੁਤ ਸਾਵਰ ਪੰਦਾ ਤਾਂ ਹੋ ਸੁਖ ਸੁਖਾਲੀ ਸੁੱਤੀ, ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ, ਸਭੇ ਦੁੱਖ ਸੰਤਾਪ ਜਾਂ ਤੁਦੋਂ ਭੁੱਲੀਐ, ਜੇ ਕੀਚਣ ਲਾਖਿਓ ਪਾਵ ਤਾਂ ਕਹੀ ਨਾ ਕੁੱਲੀਐ, ਜਿਸਨੋ ਵਿਸਰੈ ਨਾਉ ਸੋ ਨਿਰਤਨ ਕਾਂਡੀਐ, ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਡੀਐ, ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ, ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਹੰਕਾਰੀਆ, ਸੋਈ ਦੁਹੇਲਾ ਜਗ ਜਿਨਾ ਵਿਸਾਰੀਆ। ਸਲੋਕ ਮਹੱਲਾ ਪੰਜਵਾਂ। ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਕੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਮਹੱਲਾ ਪੰਜਵਾਂ। ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਂ ਤਉ ਜਸ ਗਾਵੈ, ਜੀਓ ਭਇਆ ਤਉ ਸਰਣੀ ਪੌੜੀ, ਮਿਲਨਾਰੀ ਸਤਸੰਗ ਮੰਗਲ ਗਾਵੀਆ, ਕਰ ਕਾ ਹੋਆ ਬੰਧਾਨ ਬਹੁਣ ਨਾ ਧਾਵੀਆ। ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ, ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ। ਅੰਤਰ ਬਾਹਰ ਇੱਕ ਇੱਕ ਰੀਤਾਵੀਆ, ਮਨ ਦਰਸ਼ਨ ਕੀ ਪਿਆਸ ਚਰਨ ਦਾਸ ਆਵੀਆ। ਸੋਭਾ ਬਣੀ ਸਿੰਗਾਰ ਖਸਮ ਜਾ ਰਾਵੀਆ, ਮਿਲਿਆ ਆਏ ਸੰਯੋਗ ਜਾਂ ਤਿਸ ਭਾਵੀਆ। ਸਲੋਕ ਮਹੱਲਾ ਪੰਜਵਾਂ, ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੈ। ਤਉ ਜੇਵੜ ਦਾ ਤਾਰ ਨਾ ਕੋਈ, ਜਾਚਕ ਸਦਾ ਜਾ ਚੋਵੈ। ਮਹੱਲਾ ਪੰਜਵਾਂ, ਦੇਹ ਛਜੰਦੜੀ ਊਨ ਮਜੂਣਾ, ਗੁਰਸੱਜਣ ਜੀਓ ਧਰਾਇਆ। ਹੱਬੇ ਸੁਖ ਸੁਹੇਲੜਾ ਸੁੱਤਾ, ਜਿੱਤਾ ਜਗ ਸਬਾਇਆ ਪੌੜੀ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹ ਹੋ ਨਿਹਚਰ ਚੌਰ ਛਤ। ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਿਆਉ, ਜੇ ਭਾਵੈ ਪਾਰ ਬ੍ਰਹਮ ਨਿਥਾਵੇਂ ਮਿਲੈ ਥਾਉ। ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਜਿਨੀ ਪਛਾਤਾ ਖਸਮ ਸੇ ਦਰਗਾਹ ਮਲ। ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਐ, ਕਾਰਨ ਕਰਨ ਕਰੀਮ ਕੁਦਰਤ ਤੇਰੀ ਐ। ਸਲੋਕ ਮਹੱਲਾ ਪੰਜਵਾਂ, ਸੋਏ ਸੁੜੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾਂ, ਹੱਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ। ਢੂਣ ਵਜਾਈ ਥੀਆ ਥਿੱਤਾ, ਜਨ ਪਦਾਰਥ ਨਾਨਕ ਜਿੱਤਾ ਪੌੜੀ। ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਅੰਧਨ ਜਾਗਾ। ਲੱਗਾ ਰੰਗ ਚਰਨਾਰ ਬਿੰਦ ਸਭ ਪ੍ਰੰਪੋ ਪਾਗਾ, ਆਤਮ ਜਿੱਤਾ ਗੁਰਮਤੀ ਆਗਨ ਜਿਤ ਪਾਗਾ। ਜਿਸੈ ਧਿਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ, ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜਨਾਗਾ। ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲਿਹਾਰਨ ਜਿਸ ਇਹ ਵਡਭਾਗਾ।
1: ਯੂ ਆਰ ਟਿਊਨਡ ਟੂ ਰੇਡੀਓ ਸਾਈ ਗਲੋਬਲ ਹਾਰਮਨੀ, ਬ੍ਰਿੰਗਿੰਗ ਯੂ 24 ਆਵਰਸ ਅ ਡੇ ਦ ਮੈਸੇਜ ਆਫ ਲਵ ਆਫ ਭਗਵਾਨ ਸ੍ਰੀ ਸਤਿਯ ਸਾਈ ਬਾਬਾ।
2: ਰੇਡੀਓ ਸਾਈ now brings you some tranquil music.

ਸਾਧ ਕਸਣ ਨਹੀਂ ਆਉਤਾ, ਸਾਧ ਕਸਣ ਤਜੈ ਸਵਾਬ, ਆਪੇ ਜਾਣੇ ਸਾਧ ਵਡਾਈ ਨਾਨ ਸਾਧ ਪ੍ਰਭ ਬਣਿਆਈ, ਸਾਧ ਕਸਣ ਕਬੂ ਧਾਵੈ, ਸਾਧ ਕਸਣ ਸਦਾ ਸੁਖ ਪਾਵੈ, ਸਾਧ ਸੰਗ ਬਸੈ ਗੋਚਰ ਲੈ, ਸਾਧੂ ਕੈ ਸੰਗ ਅਜਰ ਸਹਿ, ਸਾਧ ਕਸਣ ਬਸੈ ਥਾਨ ਉਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕਸੰਗ ਦਰੜੈ ਸਭ ਧਰਮ, ਸਾਧ ਕਸੰਗ ਕੇਵਲ ਪਾਰ ਬ੍ਰਹਮ, ਸਾਧ ਕਸੰਗ ਪਾਏ ਨਾਮ ਨਿਦਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕਸੰਗ ਸਭ ਕੁਲ ਉਦਾਰੈ, ਸਾਧ ਸੰਗ ਸਾਧਨ ਮੀਤ ਕੁਟਮ ਨਿਤਾਰੈ, ਸਾਧੂ ਕਸੰਗ ਸੋਤਨ ਪਾਵੈ, ਜੇ ਤੰਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕਸੰਗ ਸੋਭਾ ਸੁਰ ਦੇਵਾ, ਸਾਧੂ ਕਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕਸੰ ਸਰਬਥਾਨ ਗਮ, ਨਾਨਕ ਸਾਧ ਕਸੰ ਸਭ ਜਨਮ, ਸਾਧ ਕਸੰ ਨਹੀਂ ਕਛ ਕਾ, ਦਰਸ਼ਨ ਪੇੜ ਤੋ ਤਨਿਹਾਰ, ਸਾਧ ਕਸੰ ਕਲੁਖ ਤਰੈ, ਸਾਧ ਕਸੰ ਨਰ ਪਰਾਰੈ, ਸਾਧ ਕਸੰ ਸੋਹਿਲਾ, ਸਾਧ ਸੰਗ ਵਿਸ਼ਵ ਧਰਮ।